ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਜੀਆਂ ਨੂੰ ਲੜੀ ਤਹਿਤ, ਉੱਗੇ ਗਾਇਕ ਯਾਕੂਬ ਗਿੱਲ ਦੇ ਨਾਲ ਮੁਲਾਕਾਤ, ਅਤੇ ਇਸ ਤੋਂ ਇਲਾਵਾ ਕੁਝ ਗੀਤ ਵੀ ਸੁਣਵਾਏ ਜਾਣਗੇ। ਅੱਜ ਅਸੀਂ ਗੱਲ ਕਰਾਂਗੇ ਸਮਾਜ ਸੇਵਾ ਬਾਰੇ। ਅਕਸਰ ਵੇਖਿਆ ਜਾਂਦਾ ਹੈ ਕਿ ਆਪਣਿਆਂ ਲਈ ਤਾਂ ਹਰ ਕੋਈ ਕਰਦਾ ਹੈ, ਪਰ ਜੋ ਬਿਨਾਂ ਕਿਸੇ ਸਵਾਰਥ ਤੋਂ ਦੂਜਿਆਂ ਦੇ ਕੰਮ ਆਵੇ ਉਹੀ ਅਸਲ ਸੇਵਾ ਹੈ। ਜਿਵੇਂ ਕਿਸੇ ਗਰੀਬ ਲੋੜਵੰਦ ਵਿਅਕਤੀ ਦੀ ਸੇਵਾ ਕਰਨਾ। ਕਈ ਲੋਕ ਤਾਂ ਮੁੱਢਲੀਆਂ ਲੋੜਾਂ ਜਿਵੇਂ ਰੋਟੀ, ਕੱਪੜਾ, ਮਕਾਨ ਵਰਗੀਆਂ ਚੀਜ਼ਾਂ ਤੋਂ ਵੀ ਵਾਂਝੇ ਹੁੰਦੇ ਨੇ। ਜਿਨ੍ਹਾਂ ਨੂੰ ਰੱਬ ਨੇ ਸਭ ਤਰ੍ਹਾਂ ਦੀਆਂ ਸੁੱਖ ਸੁਵਿਧਾਵਾਂ ਨਾਲ ਨਿਵਾਜ਼ਿਆ ਏ, ਉਹ ਸੇਵਾ ਕਰਨ 'ਚ ਪਿੱਛੇ ਨਹੀਂ ਰਹਿੰਦੇ। ਜ਼ਰੂਰੀ ਨਹੀਂ ਕਿ ਸੇਵਾ ਗੁਰਦੁਆਰੇ, ਮੰਦਰ ਜਾਂ ਕਿਸੇ ਧਾਰਮਿਕ ਅਸਥਾਨ 'ਤੇ ਹੀ ਜਾ ਕੇ ਕਰਨੀ ਏ। ਸਮਾਜ ਸੇਵਾ ਕਈ ਤਰ੍ਹਾਂ ਦੀ ਹੁੰਦੀ ਏ, ਜਿਵੇਂ ਕਿਸੇ ਗਰੀਬ ਅਤੇ ਜ਼ਰੂਰਤਮੰਦ ਨੂੰ ਚੀਜ਼ਾਂ ਦੇਣਾ, ਕਿਸੇ ਲਈ ਘਰ ਬਣਵਾ ਕੇ ਦੇ ਦੇਣਾ, ਜ਼ਿਆਦਾ ਤੋਂ ਜ਼ਿਆਦਾ ਰੁੱਖ ਲਾਉਣਾ ਵੀ ਇੱਕ ਤਰ੍ਹਾਂ ਦੀ ਸੇਵਾ ਹੈ। ਸਾਉਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਇਹ ਰੁੱਖ ਲਗਾਉਣ ਦਾ ਢੁੱਕਵਾਂ ਸਮਾਂ ਵੀ ਹੈ। ਅਤੇ ਗਾਇਕ ਹੰਸਰਾਜ ਹੰਸ ਵੀ ਸਾਉਣ ਮਹੀਨੇ ਦੀ ਤਾਰੀਫ ਕੁਝ ਇਸ ਤਰ੍ਹਾਂ ਕਰ ਰਹੇ ਨੇ।

0: ਰੈਪ ਅਤੇ ਹੋਰ ਪਤਾ ਨਹੀਂ ਕੀ ਕੁਝ। ਪਰ ਇਸ ਤੋਂ ਇਲਾਵਾ ਸਾਡੇ ਜਿਹੜੇ ਸੰਗੀਤ ਦੀ ਅਸਲੀ ਪਹਿਚਾਣ ਹੈ, ਅਸਲੀ ਮੁਹਾਂਦਰਾ ਹੈ, ਉਹ ਸਾਡੀ ਹੈ ਪਰੰਪਰਕ ਗਾਇਕੀ। ਅਤੇ ਅੱਜ ਜੀਆਂ ਨੂੰ ਪ੍ਰੋਗਰਾਮ ਵਿੱਚ ਅਸੀਂ ਇਹੋ ਜਿਹੇ ਕਲਾਕਾਰ ਨਾਲ, ਇਹੋ ਜਿਹੇ ਗਾਇਕ ਨਾਲ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ, ਜਿਨ੍ਹਾਂ ਨੇ ਪੰਜਾਬੀ ਦੀ ਪਰੰਪਰਕ ਗਾਇਕੀ ਨੂੰ, ਜਿਹਦੇ ਵਿੱਚ ਸੂਫੀਆਨਾ ਗਾਇਕੀ ਔਰ ਲੋਕ ਸੰਗੀਤ, ਜੋ ਸਾਡੇ ਲੋਕ ਗੀਤ ਨੇ, ਉਸ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਅੱਜ ਦੇ ਸਮੇਂ ਵਿੱਚ ਪਹਿਚਾਣ ਬਣਾਈ ਹੋਈ ਹੈ। ਅਤੇ ਅੱਜ ਦੇ ਮਹਿਮਾਨ, ਅੱਜ ਦੇ ਸਾਡੇ ਜੋ ਕਲਾਕਾਰ ਨੇ, ਉਹ ਹੈ ਯਾਕੂਬ। ਯਾਕੂਬ ਪਰੰਪਰਕ ਗਾਇਕੀ ਦਾ ਇੱਕ ਅੱਜ ਦਾ ਉੱਘੜਵਾਂ ਨਾਮ ਹੈ। ਜੀ ਆਇਆਂ ਨੂੰ ਪ੍ਰੋਗਰਾਮ ਵਿੱਚ ਅਸੀਂ ਯਾਕੂਬ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ, ਤੁਹਾਡਾ ਸਵਾਗਤ ਕਰਦੇ ਹਾਂ। ਅਤੇ ਇਹਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਜੋ ਜਾਣਨਾ ਚਾਹਾਂਗਾ, ਉਹ ਗੱਲ ਇਹ ਕਿ ਅੱਜ ਜੋ ਹੈ ਪੰਜਾਬੀ ਗਾਇਕੀ ਜਾਂ ਪੰਜਾਬੀ ਸੰਗੀਤ ਬਹੁਤ ਮਸ਼ਹੂਰ ਹੋ ਚੁੱਕਾ ਹੈ, ਜਿਵੇਂ ਸਭ ਜਾਣਦੇ ਆ ਕਿ ਅੰਤਰਰਾਸ਼ਟਰੀ ਪੱਧਰ ਤੱਕ ਉਹ ਜਾਣਿਆ ਜਾਂਦਾ। ਪਰ ਉਹਦੇ ਵਿੱਚ ਜਿਹੜੇ ਬਹੁਤ ਸਾਰੇ ਰੂਪ ਨੇ ਪੰਜਾਬੀ ਸੰਗੀਤ ਦੇ ਵਿੱਚ, ਪਰ ਇੱਕ ਜਦੋਂ ਅਸੀਂ ਪਰੰਪਰਕ ਗਾਇਕੀ ਦੀ ਗੱਲ ਕਰਦੇ ਹਾਂ, ਜਿਸ ਤਰ੍ਹਾਂ ਦਾ ਤੁਸੀਂ ਗਾਉਂਦੇ ਹੋ ਕਿ ਸੂਫੀ ਗਾਇਕੀ ਜਾਂ ਲੋਕ ਸੰਗੀਤ, ਤਾਂ ਅੱਜ ਦੇ ਸਮੇਂ ਵਿੱਚ ਤੁਸੀਂ ਇਸ ਪਾਸੇ ਕਿਉਂ, ਮਤਲਬ ਇਸ ਚੀਜ਼ ਨੂੰ ਕਿਉਂ ਚੁਣਿਆ ਤੁਸੀਂ?
1: ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਮੈਨੂੰ ਬੁਲਾਉਣ ਵਾਸਤੇ ਤੁਹਾਡਾ, ਆਕਾਸ਼ਵਾਣੀ ਦਿੱਲੀ ਦਾ ਤਹਿ ਦਿਲ ਤੋਂ ਮੈਂ ਸ਼ੁਕਰਗੁਜ਼ਾਰ ਹਾਂ। ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ। ਮੈਨੂੰ ਹਮੇਸ਼ਾ ਇਦਾਂ ਲੱਗਦਾ ਹੈ ਕਿ ਜਿਹੜਾ ਮੰਚ ਹੈ ਸਾਡੇ ਕਲਾਕਾਰਾਂ ਦਾ ਮੱਕਾ ਹੈ, ਅਤੇ ਖੁਸ਼ ਨਸੀਬ ਨੇ ਉਹ ਆਰਟਿਸਟ ਜਿਹੜੇ ਇਹਦਾ ਹਿੱਸਾ ਨੇ ਜਾਂ ਜਿਨ੍ਹਾਂ ਨੂੰ ਇਹ ਚੁਣ ਲੈਂਦੇ ਆ, ਅਤੇ ਮੈਂ ਅੱਜ ਤੁਹਾਡੇ ਨਾਲ ਬੈਠਾ ਹਾਂ ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜਿੰਨੇ ਵੀ ਦੁਨੀਆ ਭਰ ਦੇ ਵਿੱਚ ਆਕਾਸ਼ਵਾਣੀ ਦੇ ਲਿਸਨਰਸ ਨੇ, ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਜਿਹੜਾ ਤੁਹਾਡਾ ਸਵਾਲ ਹੈ ਉਹ ਬਹੁਤ ਖੂਬਸੂਰਤ ਹੈ, ਪਰ ਮੈਨੂੰ ਇੱਦਾਂ ਲੱਗਦਾ ਹੈ ਜੀ ਕਿ ਜਾਂ ਕਹਿ ਲਓ ਆਰਟਿਸਟ ਜਿਹੜੇ ਆ ਉਹ ਕੁਦਰਤ ਬਣਾ ਕੇ ਭੇਜਦੀ ਆ ਹਰ ਤਰੀਕੇ ਦੀ, ਜਿਹੜੀ ਰੂਹ ਆ ਉਹ ਰੱਬ ਦੀ ਬਣਾਈ ਹੋਈ ਬੰਦੇ ਦੀ, ਉਹਦੇ ਜਿਹਨੂੰ ਉਹਨੇ ਜਿਸ ਕੰਮ ਵਾਸਤੇ ਚੁਣਨਾ ਹੁੰਦਾ। ਮੇਰੀ ਜ਼ਿੰਦਗੀ 'ਚ ਮੈਂ ਪ੍ਰੈਕਟੀਕਲ ਦੱਸ ਰਿਹਾ, ਹੋ ਸਕਦਾ ਕੋਈ ਮੇਰੀ ਗੱਲ ਨਾਲ ਨਾ ਸਹਿਮਤ ਹੋਵੇ ਜਾਂ ਕਿਸੇ ਦੀ ਜ਼ਿੰਦਗੀ ਦਾ ਕੀ ਐਕਸਪੀਰੀਅੰਸ ਰਿਹਾ ਹੋਵੇ, ਕਿ ਜਿਹਨੂੰ ਕੁਦਰਤ ਨੇ ਜਿਸ ਪਾਸੇ ਨੂੰ ਲੈ ਕੇ ਜਾਣਾ ਉਹਦੀ ਜ਼ਿੰਦਗੀ 'ਚ ਉਸ ਤਰ੍ਹਾਂ ਦੇ ਜ਼ਰੀਏ ਬਣਾ ਦਿੰਦਾ। ਮੇਰੀ ਜ਼ਿੰਦਗੀ 'ਚ ਮੇਰੇ ਨਾਲ ਇਸ ਤਰ੍ਹਾਂ ਹੀ ਹੋਇਆ। ਕੋਈ ਸ਼ੱਕ ਨਹੀਂ ਕਿ ਮੈਂ ਇੱਕ ਸੰਗੀਤਕ ਪਰਿਵਾਰ ਤੋਂ ਹਾਂ, ਮੇਰੇ ਫਾਦਰ ਸਾਹਿਬ ਉਸਤਾਦ ਸ਼੍ਰੀ ਲਾਲ ਰਜ਼ਾ ਜੀ ਉਹ ਗਜ਼ਲ ਗਾਉਂਦੇ ਨੇ, ਅਤੇ ਜਿਹੜੇ ਸਾਜ਼ ਨੇ ਉਹ ਬਚਪਨ ਦੇ ਵਿੱਚ ਹੀ ਸੁਣਨ ਨੂੰ ਮਿਲੇ ਆ। ਹਾਰਮੋਨੀਅਮ ਛੋਟੀ ਉਮਰ 'ਚ ਮੈਂ ਵਜਾਉਣ ਲੱਗ ਗਿਆ ਸੀਗਾ, ਪਰ ਇਹਦੇ ਬਾਵਜੂਦ ਵੀ ਦਿਮਾਗ ਦੇ ਵਿੱਚ ਇਹ ਗੱਲ ਕਦੇ ਨਹੀਂ ਸੀਗੀ ਕਿ ਸਿੰਗਰ ਬਣਨਾ ਆ ਜਾਂ ਇਸ ਤਰ੍ਹਾਂ ਦੀ ਸ਼ੈਲੀ ਗਾਉਣੀ ਆ ਜਾਂ ਉਸ ਤਰ੍ਹਾਂ ਦਾ ਗਾਣਾ ਗਾਉਣਾ ਜਾਂ ਇਸ ਤਰ੍ਹਾਂ ਦੀ ਪਹਿਚਾਣ ਬਣਾਉਣੀ ਆ, ਕਿਉਂਕਿ ਮੈਂ ਪੰਜਾਬ ਉਹ ਤਰਨ ਤਾਰਨ ਡਿਸਟ੍ਰਿਕਟ ਦੇ ਬਿਲਕੁਲ ਬਾਰਡਰ ਲਾਈਨ ਤੋਂ ਆਉਣ ਵਾਲਾ ਮੁੰਡਾ ਹਾਂ, ਅਤੇ ਸਾਨੂੰ ਇਹ ਚੀਜ਼ਾਂ ਵੀ ਜਿਵੇਂ ਹੁੰਦੇ ਨਾ, ਪੇਰੈਂਟਸ ਪਲਾਨਿੰਗ ਕਰਦੇ ਆ ਬੱਚੇ ਨੂੰ ਆਹ ਕਰਨਾ ਉਹ ਕਰਨਾ, ਇਹ ਕੁਛ ਨਹੀਂ ਇਹੋ ਜਿਹਾ ਕੀਤਾ। ਜ਼ਿੰਦਗੀ 'ਚ ਧੱਕੇ ਸੀਗੇ, ਧੱਕੇ ਖਾਧੇ, ਉਹਦੇ ਵਿੱਚ ਪਰਮਾਤਮਾ ਮਲਾਈ ਗਿਆ ਜ਼ਿੰਦਗੀ 'ਚ, ਅੱਛੇ ਲੋਕ ਆਏ, ਚੰਗੇ ਲੋਕ ਆਏ, ਔਰ ਮੇਰੀ ਜਿਹੜੀ ਆਵਾਜ਼ ਕਹਿ ਲਓ ਉਹ ਕਿਤੇ ਨਾ ਕਿਤੇ ਸਾਰੇ ਉਹਨੂੰ ਜ਼ਰੂਰ ਸਲਾਉਂਦੇ ਸੀਗੇ ਕਿ ਮੁੰਡਾ ਚੰਗਾ ਗਾਉਂਦਾ ਆ ਜਾਂ ਹੈ ਨਾ ਅੱਛਾ ਕਰ ਰਿਹਾ ਆ, ਅਤੇ ਉਹ ਆਹਿਸਤਾ ਆਹਿਸਤਾ ਆਹਿਸਤਾ ਮੈਨੂੰ ਲੋਕ ਹੀ ਇਹੋ ਜਿਹੇ ਮਿਲਦੇ ਗਏ, ਕਿਉਂਕਿ ਹਰ ਆਰਟਿਸਟ ਜਦੋਂ ਸਟਰਗਲ ਕਰ ਰਿਹਾ ਹੁੰਦਾ ਉਹਨੂੰ ਇੱਕ ਪਲੇਟਫਾਰਮ ਚਾਹੀਦਾ ਹੁੰਦਾ ਕਿ ਸਹੀ ਜਗ੍ਹਾ ਮਿਲ ਜੇ, ਸਹੀ ਪਲੇਟਫਾਰਮ ਮਿਲ ਜੇ। ਮੈਨੂੰ ਕੁਦਰਤਨ ਲੋਕ ਹੀ ਇਹੋ ਜਿਹੇ ਮਿਲੇ ਕਿ ਜਿਹੜੇ ਪਹਿਲੇ ਪ੍ਰੋਡਿਊਸਰ ਮੈਨੂੰ ਮਿਲੇ ਉਹਨਾਂ ਨੇ ਮੇਰਾ ਸ਼ਰਤ ਇਹੋ ਜਿਹੀ ਰੱਖੀ, ਬੇਟਾ ਤੂੰ ਬਹੁਤ ਅੱਛਾ ਗਾਉਣਾ ਆ, ਤੇਰੇ 'ਤੇ ਪੈਸੇ ਲਾਵਾਂਗੇ, ਤੈਨੂੰ ਰਿਕਾਰਡ ਕਰਾਂਗੇ, ਪਰ ਸਾਡੀ ਕੰਡੀਸ਼ਨ ਲਾ ਲਾ ਜਾਂ ਕੁਝ ਵੀ ਆ, ਅਸੀਂ ਸੂਫੀ ਹੀ ਗਵਾਵਾਂਗੇ, ਅਸੀਂ ਦੂਜੀ ਚੀਜ਼ ਨੂੰ ਪ੍ਰਮੋਟ ਹੀ ਨਹੀਂ ਕਰਦੇ। ਮੈਂ ਕਿਹਾ ਜੀ ਆਉਣ ਦਿਓ, ਮੈਨੂੰ ਜ਼ਰੂਰਤ ਹੀ, ਮੈਂ ਕਿਹਾ ਇਹੀ ਗਾ ਦਾਂਗੇ, ਅਤੇ ਉਹ ਪਹਿਲੀ ਹੀ ਐਲਬਮ ਜਦੋਂ ਕੀਤੀ ਉਹਨੂੰ ਅੱਛਾ ਰਿਸਪੋਂਸ ਵੀ ਮਿਲ ਗਿਆ ਅਤੇ ਮੇਰਾ ਰਾਹ ਤੁਰ ਪਿਆ, ਨਿਕਲ ਪੜੀ ਮੇਰੀ।
0: ਯਾਕੂਬ ਜੀ, ਤੁਸੀਂ ਦੱਸਿਆ ਕਿ ਤੁਹਾਡੇ ਜਿਹੜੇ ਪਿਤਾ ਜੀ ਵੀ ਜਿਹੜੇ ਉਹ ਸੰਗੀਤ ਨਾਲ ਜੁੜੇ ਹੋਏ ਨੇ, ਤੁਹਾਡੇ ਘਰ ਦਾ ਮਾਹੌਲ ਹੀ ਬਚਪਨ ਦੇ ਵਿੱਚ ਮਤਲਬ
1: ਜੀ
0: ਇਸ ਤਰ੍ਹਾਂ ਦਾ ਸੀ, ਜਿਸ ਕਰਕੇ ਤੁਸੀਂ ਸੰਗੀਤ ਨਾਲ ਸੁਭਾਵਿਕ ਤੌਰ 'ਤੇ ਜਿਹੜਾ ਇਹਦੇ ਨਾਲ
1: ਜੀ
0: ਜੁੜ ਗਏ। ਸਾਨੂੰ ਇਹ ਦੱਸੋ ਵੀ ਤੁਸੀਂ ਆਪਣੇ ਪਿਤਾ ਜੀ ਤੋਂ ਜਿਹੜੀ ਸੰਗੀਤ ਦੀ ਸਿੱਖਿਆ ਲਈ ਜਾਂ ਇਸ ਤੋਂ ਬਾਅਦ ਕਿਸੇ ਹੋਰ ਉਸਤਾਦ ਤੋਂ ਵੀ ਸਿੱਖਿਆ ਲਈ, ਮਤਲਬ ਸਿੱਖਣ ਪ੍ਰਕਿਰਿਆ ਬਾਰੇ ਸਾਨੂੰ ਦੱਸੋ ਆਪਣੇ ਕਿਤੋਂ।
1: ਜਿਹੜੀ ਸ਼ੁਰੂਆਤ ਤਾਂ ਘਰ 'ਚ ਹੀ ਹੋਈ ਜਿਵੇਂ ਮੈਂ ਤੁਹਾਨੂੰ ਦੱਸਿਆ, ਬਟ ਜਿਹੜੇ ਮੇਰੇ ਫਾਦਰ ਸਾਹਿਬ ਆ ਉਹ ਗੱਲ ਇੱਦਾਂ ਸੋਚਦੇ ਸੀ ਕਿਉਂਕਿ ਆਪ ਉਸਤਾਦ ਗਾਣੇ ਦੇ, ਅਤੇ ਉਹਨਾਂ ਨੂੰ ਲੱਗਦਾ ਸੀਗਾ ਕਿ ਜਿਹੜੀ ਉਸਤਾਦੀ ਸ਼ਾਗਿਰਦੀ ਆ ਉਹ ਘਰ 'ਚ ਨਹੀਂ ਕੀਤੀ ਜਾਂਦੀ, ਅਤੇ ਦੂਸਰਾ ਹਰ ਕਿਸੇ ਨੂੰ ਐਂ ਲੱਗਦਾ ਵੀ ਘਰ ਦਾ ਜੋਗੀ ਜੋਗੜਾ, ਅਤੇ ਉਹਨਾਂ ਨੂੰ ਵੀ ਲੱਗਦਾ ਸੀ ਇਹ ਮੇਰਾ ਮੁੰਡਾ ਆ, ਇਹਨੇ ਮੈਨੂੰ ਸੀਰੀਅਸਲੀ ਲੈਣਾ ਵੀ ਨਹੀਂ। ਅਤੇ ਫਿਰ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਕਲਾਸੀਕਲ ਦੇ ਬਹੁਤ ਵੱਡੇ ਉਸਤਾਦ ਸ਼੍ਰੀ ਰਾਮ ਲਵਾਇਆ ਜੀ, ਉਹਨਾਂ ਦਾ ਰਸਮੀ ਤੌਰ 'ਤੇ ਮੈਨੂੰ ਸ਼ਾਗਿਰਦ ਪਾਇਆ। ਹਾਂ, ਥੋੜ੍ਹਾ ਜਿਹਾ ਮੈਂ ਇਸ ਗੱਲੋਂ ਅਨਲੱਕੀ ਜ਼ਰੂਰ ਰਿਹਾ ਕਿ ਜਿਸ ਟਾਈਮ ਮੈਂ ਉਹਨਾਂ ਦਾ ਸ਼ਾਗਿਰਦ ਪਿਆ ਸੀ ਉਸ ਟਾਈਮ ਹੀ 80+ ਦੀ ਏਜ ਦੇ ਵਿੱਚ ਸੀਗੇ, ਮੈਨੂੰ 2-3 ਸਾਲ ਉਹਨਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ, ਅਤੇ ਜਿੰਨਾ ਵੀ ਮੈਂ ਗ੍ਰਹਿਣ ਕਰ ਸਕਿਆ ਉਹਨਾਂ ਤੋਂ। ਉਸ ਤੋਂ ਬਾਅਦ ਦੇ ਵਿੱਚ ਉਹ ਸਰੀਰਕ ਤੌਰ 'ਤੇ

0: बिल्कुल चले गए, फिर मैं फिर वापस घर आया। फिर उस तो बाद एक्चुअली प्रोफेशनल लाइफ का जोड़ा वो सफ़र शुरू हो गया, उस तो लैके हूँ तक सिख दे ही आ रहे हैं। जो घरों निकले, पिंडों निकले, तो पता चलिया भी जेडे पिछले 5-7 साल या 8 साल हारमोनीयम का रियाज कर रहे, गाणिया का रियाज कर रहे, वो भी टक्करा ही नहीं भाई। टेक्निकल लोग मिले तो उन्होंने दस्या कि वोकल का रियाज किमें करना चाहिए, रेंज किमें बनानी आ, लो का रियाज करना, हाइज का किमें ख्याल रखना, नोटेशनस की चीज़ा होंदिया या सुर की चीज़ होंगे। वेखो गाना तो अज भी नहीं आता, या जिहड़ियां मैं वड्डियां वड्डियां गल्लां कर रहा, नोटेशन फलाना टिमकाना, ये समझ लिया कह लो, रट्टा मार लिया इन्हां दा, क्योंकि ये बहुत दूर ने इस चीज़ के कारण। वड्डियां उस्तादां नूं भी पुछ लो, अज भी कहिंदे सानूं तां हुण समझ लगन लगी है, ये गाना ऐसी चीज़ है।
1: ਤੁਸੀਂ ਕਿਹਾ ਕਿ ਗਾਉਣਾ ਅੱਜ ਵੀ ਨਹੀਂ ਆਉਂਦਾ, ਇਹ ਤਾਂ ਤੁਹਾਡੀ ਨਿਮਰਤਾ ਹੈ ਕਿ ਤੁਸੀਂ ਇਸ ਤਰ੍ਹਾਂ ਕਹਿ ਰਹੇ ਹੋ। ਵੈਸੇ ਤਾਂ ਅਸੀਂ ਬਹੁਤ ਅੱਛਾ ਗਾਉਂਦੇ ਹੋ, ਜਿੱਥੋਂ ਤੱਕ ਸਿੱਖਣ ਦਾ ਸਵਾਲ ਹੈ ਸੀ, ਕਿਉਂਕਿ ਜੋ ਆਵਾਜ਼ ਹੁੰਦੀ ਹੈ ਉਹ ਤਾਂ ਕੁਦਰਤ ਵੱਲੋਂ
0: ਜੀ
1: ਵਿਅਕਤੀ ਦੀ ਹੁੰਦੀ ਹੈ, ਲੇਕਿਨ ਸਿੱਖਣ ਨਾਲ, ਉਸਤਾਦਾਂ ਦੇ ਨਾਲ ਉਹਦੇ 'ਚ ਨਿਖਾਰ ਆਉਂਦਾ, ਜਿਹਨੂੰ ਕਹਿੰਦੇ ਸੋਨੇ 'ਤੇ ਸੁਹਾਗਾ
0: ਜੀ
1: ਜੀ ਹੁੰਦਾ। ਅੱਛਾ, ਤੁਸੀਂ ਗੱਲ ਕੀਤੀ ਸੀ, ਜ਼ਿਕਰ ਕੀਤਾ ਸੀ ਕਿ ਤੁਹਾਡੀ ਜਿਹੜੀ ਪਹਿਲੀ ਐਲਬਮ ਰਿਕਾਰਡ ਹੋਈ ਸੀ ਜਿਹਦੇ ਵਿੱਚ ਤੁਹਾਨੂੰ ਸੂਫੀਆਨਾ ਗਾਉਣ ਦੇ ਲਈ ਕਿਹਾ ਗਿਆ ਸੀ, ਉਸ
0: ਜੀ
1: ਐਲਬਮ ਬਾਰੇ ਕੁਝ ਦੱਸੋ, ਕੀ ਸੀ ਉਹਦੇ, ਕਿਹੜੇ ਕਿਹੜੇ ਮਤਲਬ ਉਹਦੇ 'ਚ ਤੁਸੀਂ ਕਲਾਮ ਲਏ ਸੀਗੇ?
0: ਸਰ, ਉਹਦੇ ਵਿੱਚ ਸਾਰੇ ਸੂਫੀ ਕਲਾਮ ਸੀਗੇ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਪਰਮਾਤਮਾ ਨਾ ਤੁਹਾਨੂੰ ਡਿਊਟੀਆਂ ਲਾ ਦਿੰਦਾ ਤੁਹਾਡੇ ਵਾਸਤੇ ਬੰਦਿਆਂ ਦੀ, ਅਤੇ ਮੇਰੀ ਖੁਸ਼ਕਿਸਮਤੀ ਇਹ ਹੈ ਮੈਨੂੰ ਅੱਛੇ ਲੋਕ ਮਿਲੇ। ਜਿਹੜੇ ਮੈਨੂੰ ਪਹਿਲੇ ਪ੍ਰੋਡਿਊਸਰ ਮਿਲੇ ਉਹ PCS ਅਫਸਰ ਸੀਗੇ, ਉਹ ਸਾਡੇ ਡਿਸਟ੍ਰਿਕਟ ਦੇ SDM ਲੱਗੇ ਸੀਗੇ। ਇੱਕ ਤਾਂ ਇਹ ਕਿ ਪੜ੍ਹੀ ਲਿਖੀ ਕਲਾਸ 'ਚ ਜਾਣ ਦਾ ਮੌਕਾ ਮਿਲ ਗਿਆ, ਅੱਛੇ ਲੋਕਾਂ ਦੀ ਸੰਗਤ ਕਰਨ ਦਾ ਮੌਕਾ ਮਿਲ ਗਿਆ, ਫਿਰ ਉਹਨਾਂ ਦੇ ਨਾਲ ਰਹਿਣਾ ਹਰ ਵੇਲੇ, ਕਦੀ ਆਫਿਸ 'ਚ ਪੂਰਾ ਪੂਰਾ ਦਿਨ, ਕਦੀ ਉਹਨਾਂ ਦੀ ਕੋਠੀ ਦੇ ਵਿੱਚ ਪੂਰਾ ਪੂਰਾ ਦਿਨ ਉੱਥੇ ਰਹਿ ਕੇ ਕੰਪੋਜ਼ ਕੀਤੇ। ਮੈਂ ਇੱਕ ਮੇਲੇ 'ਚ ਗਾ ਰਿਹਾ ਸੀਗਾ ਬੇਸਿਕਲੀ, ਉਦੋਂ ਇਹ ਮਾਹੌਲ ਸੀ ਵੀ ਕਿਤੇ ਵੀ ਜਾ ਕੇ ਤਰਲੇ ਮਾਰ ਲੈਣੇ, ਕੋਈ ਇੱਕ ਗਾਣੇ ਦਾ ਟਾਈਮ ਦੇ ਦੇ, ਹੈ ਨਾ। ਉਹ ਚੀਫ ਗੈਸਟ ਆਏ ਹੋਏ ਸੀਗੇ ਉੱਥੇ ਉਸ ਮੇਲੇ 'ਚ, ਮੈਂ ਗਾਇਆ, ਉਹਨਾਂ ਨੂੰ ਚੰਗਾ ਲੱਗਾ, ਉਹਨਾਂ ਨੇ ਆਪਣੇ ਗਨਮੈਨ ਨੂੰ ਭੇਜਿਆ ਵੀ ਮੁੰਡੇ ਨੂੰ ਬੁਲਾਓ। ਮੈਂ ਗਿਆ ਉਹਨਾਂ ਕੋਲ, ਬੇਟਾ ਕਹਿੰਦੇ ਤੂੰ ਮੇਰੀ ਕੋਠੀ ਆਈ ਕਿਸੇ ਵੇਲੇ, ਮੈਂ ਇੱਕ ਅੱਧੇ ਦਿਨ ਬਾਅਦ ਹੀ ਕਾਲ ਕਰਕੇ ਤੇ ਉਹਨਾਂ ਨੂੰ ਚਲ ਗਿਆ ਨੰਬਰ ਦਿੱਤਾ ਉਹਨਾਂ ਨੇ। ਉਹਨਾਂ ਨੇ ਫਿਰ ਮੈਨੂੰ ਸੁਣਿਆ, ਕਹਿੰਦੇ ਤੂੰ ਅੱਛਾ ਕਰ ਰਿਹਾ ਆ, ਕੰਪੋਜ਼ ਕਰ ਲੈਣਾ। ਮੈਂ ਕਿਹਾ ਜੀ ਕਰ ਲੈਣਾ। ਉਹਨਾਂ ਦੀ ਕਿਤਾਬ ਸੀ ਇੱਕ, ਉਹਨਾਂ ਨੇ ਮੈਨੂੰ ਦੇਤੀ, ਮੈਨੂੰ ਕਹਿੰਦੇ ਆ ਲੈ ਤੂੰ ਕੰਪੋਜ਼ ਕਰ। ਮੈਂ ਦਿਨ ਰਾਤ ਲੱਗਾ ਰਿਹਾ, 2-4-5 ਦਿਨਾਂ 'ਚ ਮੈਂ 8-10-12 ਕੰਪੋਜੀਸ਼ਨਾਂ ਬਣਾ ਕੇ ਮੈਂ ਲੈ ਗਿਆ। ਕਹਿੰਦੇ ਕਰ ਵੀ ਲਈਆਂ? ਮੈਂ ਕਿਹਾ ਹਾਂਜੀ। ਜਦੋਂ ਮੈਂ ਗਿਆ ਉਹਨਾਂ ਨੂੰ ਅੱਛੀਆਂ ਵੀ ਲੱਗੀਆਂ, ਕਹਿੰਦੇ ਯਾਰ ਤੂੰ ਤਾਂ ਤਰਜਾਂ ਵਧੀਆ ਬਣਾਈਆਂ। ਮੈਂ ਕਿਹਾ ਸਰ ਮੈਂ ਕੋਸ਼ਿਸ਼ ਕੀਤੀ ਹੈ। ਅਤੇ ਕਹਿੰਦੇ ਚਲ ਠੀਕ ਹੈ। ਫਿਰ ਉਹ ਨਾਲ ਦੇ ਨਾਲ ਹੀ ਉਹਨਾਂ ਨੇ ਦਲਜੀਤ ਸਿੰਘ ਜੀ, ਸਾਡੇ ਅੰਮ੍ਰਿਤਸਰ ਦੀ ਮਿਊਜ਼ਿਕ ਡਾਇਰੈਕਟਰ ਨੇ, ਉਹਨਾਂ ਨਾਲ ਕਾਲ ਕੀਤੀ ਵੀ ਮੁੰਡੇ ਦੀ ਟੇਪ ਰਿਕਾਰਡ ਕਰਨੀ। ਉਹਦਾ ਜਿਹੜਾ ਪਹਿਲਾ ਗਾਣਾ ਸੀਗਾ ਰਾਂਝਣ ਮੇਰਾ ਰੱਬ ਉਹਦਾ ਟਾਈਟਲ ਸੀਗਾ, ਉਹ ਕਾਫੀ ਮਕਬੂਲ ਹੋ ਗਿਆ ਸੀ। ਮੈਂ ਬੜੀ ਖੁਸ਼ਕਿਸਮਤੀ ਤੁਸੀਂ ਮੇਰੀ ਇਹ ਲਾ ਲਓ ਕਿ ਬਹੁਤ ਵੱਡੇ ਵੱਡੇ ਜਿਹੜੇ ਉਸਤਾਦ ਸੀ ਉਹਨਾਂ ਨੇ ਮੇਰਾ ਗਾਣਾ ਸ਼ੇਅਰ ਕੀਤਾ, ਜਿਹੜੇ ਪੰਜਾਬ ਦੇ ਮੰਨੇ ਪ੍ਰਮੰਨੇ ਗਾਇਕ ਜਿਨ੍ਹਾਂ ਨੂੰ ਮੈਂ ਕਦੇ ਮਿਲਣਾ ਚਾਹੁੰਦਾ ਸੀਗਾ, ਉਹਨਾਂ ਨੇ ਮੈਨੂੰ ਮਿਲ ਕੇ ਕਾਲਸ 'ਤੇ ਵਧਾਈਆਂ ਦਿੱਤੀਆਂ। ਕਈਆਂ ਨੇ ਆਪਣੇ ਘਰਾਂ 'ਚ ਬੁਲਾ ਕੇ ਮੈਨੂੰ ਲੱਭਦੇ ਸੀ ਇਹ ਮੁੰਡਾ ਵੀ ਕੌਣ ਆ, ਕਿੱਥੋਂ ਦਾ ਆ, ਇਸ ਤਰ੍ਹਾਂ ਦਾ ਜਿਹਨੇ ਕੰਮ ਕੀਤਾ, ਤਾਂ ਅੱਛਾ ਰਹਿ ਗਿਆ। ਫਿਰ ਉਹ ਅਗਲੇ 3-4 ਸਾਲ ਜਿਵੇਂ ਸਾਡੇ ਪੰਜਾਬ ਦੇ ਮਿਊਜ਼ਿਕ ਕੰਪੀਟੀਸ਼ਨ ਚੱਲਦੇ ਆ ਕੁਝ ਚੈਨਲਸ ਦੇ ਉੱਤੇ, ਅਤੇ ਉਹ ਉਹਨਾਂ ਦੇ ਕੈਂਡੀਡੇਟਸ ਉਹ ਗਾਣਾ ਮੇਰਾ ਗਾਉਂਦੇ ਰਹੇ।
1: ਅੱਛਾ, ਇੱਕ ਮੈਂ ਇੱਥੇ ਸਵਾਲ ਪੁੱਛਣਾ ਚਾਹਾਂਗਾ ਆਕਾਸ਼ਵਾਣੀ ਬਾਰੇ, ਅਤੇ ਕਿਉਂਕਿ ਤੁਸੀਂ ਆਕਾਸ਼ਵਾਣੀ ਨਾਲ ਜੁੜੇ, ਤਾਂ ਸਵਾਲ ਮੇਰਾ ਇਹੀ ਹੈ ਕਿ ਤੁਸੀਂ ਆਕਾਸ਼ਵਾਣੀ ਦੇ ਨਾਲ ਆਲ ਇੰਡੀਆ ਰੇਡੀਓ ਦੇ ਨਾਲ ਕਦੋਂ ਜੁੜੇ, ਪਹਿਲੀ ਵਾਰ ਕਦੋਂ ਤੁਸੀਂ ਆਲ ਇੰਡੀਆ ਰੇਡੀਓ 'ਤੇ ਗਾਇਆ?
0: ਇਹਦੇ ਵਾਸਤੇ ਮੈਂ ਸਭ ਤੋਂ ਪਹਿਲਾਂ ਜਿਹੜਾ ਵਾ ਕ੍ਰੈਡਿਟ ਦੇਣਾ ਚਾਹੂੰਗਾ, ਸਾਡੇ ਪੰਜਾਬ ਦੇ ਬਹੁਤ ਹੀ ਨਾਮੀ ਰਾਈਟਰ ਨੇ ਸ਼੍ਰੀ ਗੁਰਭਜਨ ਗਿੱਲ ਸਾਹਿਬ, ਅਤੇ ਉਹ ਮੈਨੂੰ ਬਹੁਤ ਪਿਆਰ ਕਰਦੇ ਹਮੇਸ਼ਾ। ਅਤੇ ਜਦੋਂ ਮੈਂ ਪਹਿਲੀ ਵਾਰੀ ਉਹਨਾਂ ਨੂੰ ਮੈਂ ਮਿਲਿਆ, ਉਹਨਾਂ ਨੇ ਮੈਨੂੰ ਉਦੋਂ ਹੀ ਸਵਾਲ ਕੀਤਾ ਸੀ, ਬੇਟਾ ਰੇਡੀਓ ਦਾ ਆਡੀਸ਼ਨ ਪਾਸ ਕੀਤਾ? ਮੈਂ ਕਿਹਾ ਜੀ ਨਹੀਂ, ਤੈਨੂੰ ਕਰਨਾ ਚਾਹੀਦਾ ਆ, ਤੁਹਾਡੇ ਵਰਗੇ ਬੱਚੇ ਜਾਂਦੇ ਨਹੀਂ ਇੱਧਰ ਨੂੰ। ਮੈਂ ਕਿਹਾ ਜੀ ਠੀਕ ਹੈ ਚਲੋ, ਮੈਂ ਕਿਸੇ ਕਾਰਨ ਕਰਕੇ ਭਰ ਨਹੀਂ ਸੀ ਸਕਿਆ ਉਦੋਂ। ਉਸ ਤੋਂ ਬਾਅਦ ਦੇ ਵਿੱਚ ਮੈਂ ਇੱਕ ਲਾਈਵ ਪ੍ਰੋਗਰਾਮ 'ਚ ਗਾ ਰਿਹਾ ਸੀ, ਸੁਰਜੀਤ ਪਾਤਰ ਸਾਹਿਬ ਔਰ ਸਤਨਾਮ ਸਿੰਘ ਜੀ ਮਾਣ ਕੇ ਸਭ ਲੋਕ, ਇੱਕ ਵੱਡਾ ਪ੍ਰੋਗਰਾਮ ਸੀਗਾ ਈਵੈਂਟ। ਉੱਥੇ ਸਾਡੇ ਜਲੰਧਰ ਸਟੇਸ਼ਨ ਦੇ ਸੋਹਣ ਕੁਮਾਰ ਸਰ ਉਹ ਆਏ ਸੀਗੇ ਜੀ, ਉਹ ਨਾਲ ਦੇ ਨਾਲ ਹੀ ਮੈਨੂੰ ਕਹਿੰਦੇ ਤੂੰ ਤਾਂ ਮੁੰਡਿਆ ਬੜਾ ਵਧੀਆ ਗਾਉਣਾ ਹੈ, ਅੱਜ ਤਾਂ ਮੈਂ ਤੈਨੂੰ ਲਾਈਵ ਦੇਖਿਆ, ਤੂੰ ਸਾਨੂੰ ਕਦੇ ਮਿਲਿਆ ਹੀ ਨਹੀਂ। ਮੈਂ ਕਿਹਾ ਸਰ ਸ਼ੁਕਰੀਆ। ਕਹਿੰਦੇ ਚੱਲ ਅਗਲੇ 2-3 ਦਿਨਾਂ ਦੀ ਆਪਣੀ ਡੇਟ ਚੈੱਕ ਕਰ, ਤੇਰੇ ਕੋਲ ਕਿੱਦਣ ਅਵੇਲੇਬਲ। ਮੈਂ ਕਿਹਾ ਸਰ ਹੁਕਮ ਕਰੋ। ਕਹਿੰਦੇ ਮੈਂ ਤੇਰੀ ਇੰਟਰਵਿਊ ਕਰਨੀ ਆਲ ਇੰਡੀਆ ਰੇਡੀਓ 'ਤੇ, ਤੂੰ ਆ ਜਾ। ਮੈਂ ਕਿਹਾ ਸਰ ਉੱਥੇ ਤਾਂ ਪਾਸ ਹੋਣਾ ਪੈਂਦਾ। ਕਹਿੰਦੇ ਉਹ ਵੀ ਹੋਣਾ ਪੈਂਦਾ, ਵੱਖਰਾ ਪ੍ਰੋਸੈਸ ਆ, ਪਰ ਤੂੰ ਆ। ਸਭ ਤੋਂ ਪਹਿਲੀ ਜਿਹੜੀ ਮੇਰੀ ਰੇਡੀਓ ਦੇ ਉੱਤੇ ਇੱਕ ਇੰਟਰਵਿਊ ਕੀਤੀ, ਇਸ ਤਰ੍ਹਾਂ ਜਿਵੇਂ ਮੈਂ ਤੁਹਾਡੇ ਨਾਲ ਬੈਠ ਕੇ ਕਰ ਰਿਹਾ, ਉਹ ਸੋਨ ਕੁਮਾਰ ਸਰ ਉਹਨਾਂ ਨੇ ਕਰਾਈ। ਉਸ ਤੋਂ ਬਾਅਦ 'ਚ ਫਿਰ ਮੈਂ ਜਦੋਂ ਮੈਂ ਨਾਲ ਜੁੜਿਆ ਰਿਹਾ, ਫਿਰ ਮੈਂ ਫਾਰਮ ਭਰਤਾ, ਫਿਰ ਮੇਰੇ ਆਹਿਸਤਾ ਆਹਿਸਤਾ ਗ੍ਰੇਡ ਜਿਹੜੇ ਉਹ ਵੱਧਦੇ ਗਏ, ਅਤੇ ਮੈਨੂੰ ਪਿਆਰ ਵੀ ਬਹੁਤ ਮਿਲਿਆ ਰੇਡੀਓ ਵੱਲੋਂ ਹਮੇਸ਼ਾ ਹੀ। ਅਲੱਗ ਅਲੱਗ ਪ੍ਰੋਗਰਾਮਸ 'ਤੇ ਭੇਜਦੇ ਰਹੇ, ਔਰ ਬਕਾਇਦਾ ਜਦੋਂ ਵੀ ਅਗਲਾ ਅਪਗ੍ਰੇਡ ਆਉਂਦਾ ਸੀ ਮੈਨੂੰ ਧਿਆਨ ਰੱਖਣ ਦੀ ਬਜਾਏ, ਬਕਾਇਦਾ ਸਗੋਂ ਜਿਹੜੇ ਮੈਨੂੰ ਪਿਆਰ ਕਰਨ ਵਾਲੇ ਰੇਡੀਓ 'ਤੇ, ਅਗੋ ਮਿਸ ਨਾ ਕਰੀ, ਆਡੀਸ਼ਨ ਆ ਰਿਹਾ ਵਾ ਭਰ ਦੀ, ਅਪਗ੍ਰੇਡੇਸ਼ਨ ਦਾ ਆ ਰਿਹਾ ਵਾ ਭਰ ਦੀ ਭਰ ਦੀ, ਅਤੇ ਉਹ ਤੁਹਾਡੇ ਸਭ ਦੇ ਪਿਆਰ ਅਤੇ ਉਹਨਾਂ ਦੇ ਆਸ਼ੀਰਵਾਦ ਨਾਲ ਹੁਣ ਮੇਰੇ ਕੋਲ ਏ ਗ੍ਰੇਡ ਆ ਮੇਰੇ ਪ੍ਰੋਫੈਸ਼ਨ ਦੇ ਵਿੱਚ, ਮੇਰੀ ਕੈਟਾਗਰੀ 'ਚ।
1: ਅੱਛਾ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਅੱਜ ਕੱਲ੍ਹ ਜਿਹੜਾ ਬਹੁਤ ਕੁਛ ਸੋਸ਼ਲ ਮੀਡੀਆ ਦਾ ਕਰਕੇ, ਕੁਛ ਇੰਟਰਨੈਟ ਦੀ ਵਜ੍ਹਾ ਕਰਕੇ ਜਿਹੜਾ ਪੰਜਾਬੀ ਸੰਗੀਤ ਹੈ ਉਹ ਸਾਰੇ ਹੱਦਾਂ ਬੰਨੇ ਪਾਰ ਕਰ ਰਿਹਾ, ਪਰ ਉਹਦਾ ਜਿਹੜਾ

0: ਦੀ ਜਿਹੜੀ ਸ਼ੈਲੀ ਹੈ, ਗਾਉਣ ਦਾ ਅੰਦਾਜ਼ ਹੈ, ਉਹ ਬਿਲਕੁਲ ਇੱਕ ਵੱਖਰੀ ਕਿਸਮ ਦਾ ਹੋ ਗਿਆ।
1: ਜੀ
0: ਉਹਦੇ 'ਚ ਬਹੁਤ ਕੁਝ ਖਿਚੜੀ ਜੀ ਕਰ ਲਿਆ ਜਾਂਦਾ, ਵਿੱਚੇ ਅੰਗਰੇਜ਼ੀ, ਵਿੱਚੇ ਦੂਸਰਾ ਮਿਊਜ਼ਿਕ, ਬਹੁਤ ਕੁਝ।
1: ਜੀ
0: ਮਤਲਬ ਉਹਦੇ 'ਚ ਕਹੀ ਹੈ ਕਿ ਅੱਜ ਯੂਥ ਨੂੰ ਕਈ ਵਾਰੀ ਪਾਪੂਲਰਿਟੀ ਬਹੁਤ ਜਲਦੀ ਮਿਲ ਜਾਂਦੀ ਹੈ,
1: ਜੀ
0: ਬਹੁਤ ਜਲਦੀ ਪ੍ਰਸਿੱਧ ਹੋ ਜਾਂਦੇ। ਤੁਹਾਡਾ ਕਦੇ ਇਸ ਤਰ੍ਹਾਂ ਦਾ ਦਿਲ ਨਹੀਂ ਕੀਤਾ ਕਿ ਅਸੀਂ ਵੀ ਕੁਛ ਇਹੋ ਜਿਹਾ ਕਰੀਏ?
1: ਮੈਂ ਕਹੂੰਗਾ ਕਿ ਉਹ ਲੋਕ ਮੇਰੇ ਲਈ ਫਿਕਰਮੰਦ ਹੀ ਨੇ ਜਾਂ ਮੈਨੂੰ ਬਹੁਤ ਪਿਆਰ ਕਰਦੇ, ਜਿਹੜੇ ਲੋਕ ਇੱਦਾਂ ਦੀਆਂ ਸਲਾਹਾਂ ਦਿੰਦੇ ਆ ਬਹੁਤ, ਕੋਈ ਵੱਡੇ ਕੋਈ ਛੋਟੇ ਕੋਈ ਯਾਰ ਦੋਸਤ ਮਿੱਤਰ ਕਿ ਤੂੰ ਜਾਂ ਕੋਈ ਕਿਹੜੀ ਸੂਫੀ ਦੇ ਚੱਕਰ 'ਚ ਪਿਆ ਆ ਜਾਂ ਤੈਨੂੰ ਆਹ ਕਰਨਾ ਚਾਹੀਦਾ ਉਹ ਕਰਨਾ ਚਾਹੀਦਾ, ਹਾਲਾਂਕਿ ਪੈਸੇ ਲਾਉਣ ਵਾਲੇ ਬੰਦੇ ਵੀ, ਕਿਉਂਕਿ ਤੁਹਾਨੂੰ ਪਤਾ ਅਸੀਂ ਆਰਟਿਸਟ ਬੰਦੇ ਹਾਂ ਅਤੇ ਰਿਲੇਸ਼ਨ ਬਣ ਜਾਂਦੇ ਆ, ਹੈ ਨਾ। ਬਟ ਕਦੇ ਹੁਣ ਤੱਕ ਦਿਲ ਤਾਂ ਕੀਤਾ ਨਹੀਂ ਆ ਜੀ ਇਸ ਚੀਜ਼ ਨੂੰ, ਨਾ ਹੀ ਮੈਂ ਕੀਤਾ ਆ। ਮੈਨੂੰ ਸਕੂਨ ਮਿਲਦਾ ਆ, ਮੈਨੂੰ ਚੰਗਾ ਲੱਗਦਾ ਆ, ਹਾਲਾਂਕਿ ਕੁਛ ਇੱਕ ਫਾਈਨੈਂਸ਼ਲੀ ਕਹਿ ਲਓ ਜਾਂ ਜਿਹੜੀ ਦੁਨੀਆ ਦੀ ਭੱਜ ਦੌੜ ਆ ਉਹਦੇ 'ਚੋਂ ਠੀਕ ਆ, ਮੇਰੇ ਵਰਗਾ ਆਰਟਿਸਟ ਜੇ ਸੋਚੀਏ ਜਿਵੇਂ ਉਹ ਚੀਜ਼ਾਂ ਨਾ ਕਰਕੇ ਕੁਛ ਚੀਜ਼ਾਂ ਤੋਂ ਅਧੂਰਾ ਵੀ ਰਹਿ ਜਾਂਦਾ ਹੋਊਗਾ, ਪਰ ਇਹ ਤੁਹਾਡੇ ਮਾਇੰਡ ਸੈਟ ਦੀਆਂ ਗੱਲਾਂ ਆ ਮੈਨੂੰ ਲੱਗਦਾ ਕਿਤੇ ਨਾ ਕਿਤੇ, ਹੈ ਨਾ ਜੀ। ਇਹਨੂੰ ਤੁਸੀਂ ਕਿਤੇ ਨਾ ਕਿਤੇ ਤਾਂ ਸ਼ਾਂਤ ਕਰੋਗੇ ਜਾਂ ਬੰਨ ਕੇ ਰੱਖੋ, ਜਿਨ੍ਹਾਂ ਦਾ ਨਹੀਂ ਰਹਿੰਦਾ ਉਹ ਕੁਛ ਵੀ ਕਰ ਦਿਓ, ਫਿਰ ਮੈਨੂੰ ਲੱਗਦਾ ਵੀ ਉਹ ਬਾਰਿਸ਼ ਦੇ ਪਾਣੀ ਵਾਂਗੂ ਫੁੱਲਦੇ ਬਹੁਤ ਜਲਦੀ ਆ ਅਤੇ ਉਹ ਵੀ ਬਹੁਤ ਜਲਦੀ ਜਾਂਦੇ ਆ, ਹੈ ਨਾ ਜੀ, ਡਾਊਨ। ਪਰ ਮੈਨੂੰ ਲੱਗਦਾ ਕਿ ਜੋ ਮੈਂ ਜਿਵੇਂ ਮੈਂ ਅੱਜ ਆਉਂਦੀ ਤੁਹਾਡੇ ਨਾਲ ਗੱਲ ਵੀ ਕੀਤੀ ਕਿ ਇੱਥੇ ਮੈਂ ਜਦੋਂ ਬ੍ਰੌਡਕਾਸਟਿੰਗ ਹਾਊਸ ਦੇ ਵਿੱਚ ਆਇਆ ਤਾਂ ਮੈਨੂੰ ਲੱਗਦਾ ਹੈ ਕਿ ਜਦੋਂ ਇਹਦਾ ਗੇਟ ਐਂਟਰ ਕਰਦੇ ਹੋ ਇਹਦੀ ਫੀਲਿੰਗ ਹੀ ਵੱਖਰੀ, ਅਤੇ ਫਿਰ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੇ ਕੰਮ ਦੇ ਵਿੱਚ ਕੁਝ ਖੱਟਿਆ ਕਿ ਤੁਸੀਂ ਇਸ ਜਗ੍ਹਾ ਦੇ ਵਿੱਚ ਆ ਰਹੇ ਹੋ, ਤੁਹਾਨੂੰ ਇੱਥੇ ਇੱਜ਼ਤ ਮਾਣ ਸਤਿਕਾਰ ਮਿਲ ਰਿਹਾ। ਹੁਣ ਇਹ ਉਹਨਾਂ ਆਰਟਿਸਟਾਂ 'ਤੇ ਗੱਲ ਮੁੱਕਦੀ ਹੈ ਕਿ ਉਹਨਾਂ ਦੀ ਸੋਚ ਕਿਸ ਤਰ੍ਹਾਂ ਦੀ, ਉਹ ਕੀ ਚਾਹੁੰਦੇ ਆ। ਮੈਂ ਜ਼ਿਆਦਾ ਕੁਝ ਨਹੀਂ ਸੀ ਸੋਚਦਾ, ਬਟ ਮੈਂ ਇਹ ਜ਼ਰੂਰ ਸੋਚਦਾ ਸੀਗਾ ਮੇਰੀ ਪਾਪੂਲਰਿਟੀ ਹੋਵੇ, ਕਿਹਨੂੰ ਨਹੀਂ ਚੰਗੀ ਲੱਗਦੀ, ਮੈਂ ਆਰਟਿਸਟ ਹਾਂ, ਮੈਨੂੰ ਵੀ ਚਾਹੀਦੀ ਆ ਔਰ ਬਹੁਤ ਜ਼ਿਆਦਾ ਹੀ ਚਾਹੀਦੀ ਆ, ਜਿੰਨੀ ਹੈਗੀ ਉਹਦੇ ਤੋਂ 100-200 ਹਜ਼ਾਰ ਗੁਣਾ ਵੱਧ ਚਾਹੀਦੀ ਆ। ਬਟ ਹਾਂ, ਮੇਰਾ ਇਹ ਜ਼ਰੂਰ ਸ਼ੁਰੂ ਤੋਂ ਸ਼ੌਕ ਰਿਹਾ ਜਾਂ ਕਹਿ ਲਓ ਸੁਪਨਾ ਰਿਹਾ ਕਿ ਜੇ ਮੈਨੂੰ ਸੁਣਦੇ ਹੋਣ ਤਾਂ ਉਹ ਕਿਸ ਤਰ੍ਹਾਂ ਦੇ ਲੋਕ ਹੋਣ ਜਿਹੜੇ ਸੁਣਦੇ ਹੋਣ, ਜਿਹੜੀ ਮੇਰੀ ਆਡੀਅੰਸ ਹੋਵੇ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ। ਔਰ ਉਸ ਮਾਮਲੇ ਦੇ ਵਿੱਚ ਮੈਨੂੰ ਜਦੋਂ ਮੈਂ ਅੱਜ ਆਪਣੇ ਸਰੋਤਿਆਂ ਨੂੰ ਵੇਖਦਾ ਹਾਂ, ਜਦੋਂ ਮੈਂ ਸ਼ੋਅਜ਼ ਕਰਦਾ ਤਾਂ ਮੈਨੂੰ ਲੱਗਦਾ ਮੈਂ ਉਹਦੇ ਵਿੱਚ 100% ਸਕਸੈਸ ਹਾਂ, ਕਿਉਂਕਿ ਜਿਸ ਤਰ੍ਹਾਂ ਦੇ ਲੋਕ ਮੈਂ ਸੋਚਦਾ ਸੀ ਕਿ ਇਸ ਤਰ੍ਹਾਂ ਦੇ ਲੋਕ ਮੇਰੇ ਸਾਹਮਣੇ ਬੈਠੇ ਹੋਣ, ਜਿਹੜੇ ਮੈਨੂੰ ਜਾਣਦੇ ਹੋਣ, ਜਿਹੜੇ ਮੈਨੂੰ ਸੁਣਦੇ ਹੋਣ, ਜਿਹੜੇ ਮੈਨੂੰ ਸਮਝਦੇ ਹੋਣ, ਮੇਰੀ ਆਹ ਆਡੀਅੰਸ ਹੋਣੀ ਚਾਹੀਦੀ ਆ। ਮੈਨੂੰ ਉਹਨਾਂ 10 'ਤੇ ਸੈਟਿਸਫੈਕਸ਼ਨ ਆ, ਮੈਨੂੰ 1 ਲੱਖ ਨਹੀਂ ਚਾਹੀਦਾ। ਅਤੇ ਮੈਂ ਅੱਜ ਵੀ ਉਸੇ ਤਰ੍ਹਾਂ ਹੀ ਹਾਂ, ਅੱਜ ਵੀ ਮੈਂ ਉਹੀ ਪਰਫੋਰਮ ਕਰਦਾ। ਜਦੋਂ ਮੈਂ ਸਟੇਜ 'ਤੇ ਬੈਠਦਾ ਮੈਂ ਹਰ ਵਾਰੀ ਰੱਬ ਦਾ ਸ਼ੁਕਰੀਆ ਅਦਾ ਕਰਦਾ ਕਿ ਜੋ ਮੈਂ ਸੋਚਿਆ ਸੀਗਾ ਉਹ ਮੈਂ ਅਚੀਵ ਕਰਕੇ ਬੈਠਾ। ਕੁਝ ਇੱਕ ਚਿਹਰੇ ਸੀ, ਕੁਛ ਇੱਕ ਨਾਂ ਸੀਗੇ ਪੰਜਾਬ ਦੇ, ਜਿਹੜੇ ਜਦੋਂ ਸਕੂਲ ਪੜ੍ਹਦੇ ਹਾਂ ਤਾਂ ਮੈਂ ਸੋਚਦਾ ਯਾਰ ਕਾਸ਼ ਜ਼ਿੰਦਗੀ 'ਚ ਉਹ ਮੈਨੂੰ ਜਾਣਦਾ ਹੋਵੇ, ਕਾਸ਼ ਜ਼ਿੰਦਗੀ ਦੇ ਵਿੱਚ ਮੈਂ ਉਹਨਾਂ ਨੂੰ ਮੈਂ ਕਾਲ ਕਰਾਂ ਕਹਿਣਾ ਹਾਂ ਯਕੂਬ ਕਿੱਦਾਂ, ਕਾਸ਼ ਮੈਂ ਇਹਨਾਂ ਨਾਲ ਬੈਠ ਸਕਾਂ। ਟੱਚ ਵੁੱਡ ਸਰ, ਮੈਂ ਉਹ ਸਭ ਲੋਕਾਂ ਦੇ ਨਾਲ ਜੋ ਮੇਰੇ ਫੈਮਿਲੀ ਰਿਲੇਸ਼ਨ ਆ, ਜਾਣ ਪਛਾਣ ਤਾਂ ਬੜੀ ਦੂਰ ਦੀ ਗੱਲ, ਆਪਣੇ ਪਰਸਨਲ ਪ੍ਰੋਗਰਾਮਾਂ ਦੇ ਵਿੱਚ ਉਹ ਮੈਨੂੰ ਸੱਦਦੇ ਆ, ਬੁਲਾਉਂਦੇ ਆ, ਅਤੇ ਜਦੋਂ ਮੈਂ ਕਾਲ ਕਰਦਾ ਤਾਂ ਉਹੀ ਮੈਨੂੰ ਇਹੀ ਕਹਿੰਦੇ ਬੇਟਾ ਕਿੱਦਾਂ ਆ, ਜੋ ਕਿਤੇ ਬੈਠਦੇ ਆ ਤਾਂ ਮੇਰਾ ਨਾਂ ਜ਼ਰੂਰ ਜ਼ਿਕਰ ਕਰਦੇ ਵੀ ਉਹ ਮੁੰਡਾ ਚੰਗਾ ਕਰ ਰਿਹਾ। ਜਿਹੜੀ ਤੁਸੀਂ ਗੱਲ ਕੀਤੀ ਵੀ ਉਹ ਜਿਹੜੇ ਕਲਾਕਾਰ ਉਹ ਸਾਰਾ ਕੁਛ ਕਰ ਰਹੇ ਆ ਕਿ ਤੁਹਾਡਾ ਦਿਲ ਨਹੀਂ ਕਰਦਾ ਕਿ ਤੁਹਾਨੂੰ ਕਰਨਾ ਚਾਹੀਦਾ ਕਿ ਨਹੀਂ, ਤਾਂ ਮੈਨੂੰ ਲੱਗਦਾ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਮੈਂ ਤਾਂ ਇਹੀ ਕਹਿ ਸਕਦਾ ਹਾਂ। ਆਪਣਾ ਬੈਸਟ ਕਰਨ ਦੀ ਕੋਸ਼ਿਸ਼ 'ਚ ਮੈਂ ਲੱਗਿਆ, ਮੈਂ ਭੀੜ ਵੱਲ ਕਦੇ ਨਹੀਂ ਦੇਖ ਰਿਹਾ ਵੀ ਉਹ ਕੀ ਕਰ ਰਿਹਾ ਕੀ ਚੱਲ ਰਿਹਾ, ਮੈਂ ਇਹ ਦੇਖ ਰਿਹਾ ਵਾਂ ਕਿ ਮੈਂ ਕੀ ਕਰ ਰਿਹਾ ਇਹਦੇ ਵਿੱਚ, ਜੋ ਮੈਨੂੰ ਕਰਨਾ ਚਾਹੀਦਾ ਸੀ ਮੈਂ ਉੱਥੇ ਹੀ ਹਾਂ।
0: ਅੱਛਾ, ਹੁਣੇ ਤੁਸੀਂ ਜ਼ਿਕਰ ਕੀਤਾ ਆਪਣੇ ਸਕੂਲ ਦਾ ਕਿ ਸਕੂਲ ਟਾਈਮ 'ਤੇ ਤੁਸੀਂ ਸੋਚਿਆ ਕਰਦੇ ਸੀ ਕਿ ਜੋ ਇਹੋ ਜਿਹੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਤੁਸੀਂ ਮਿਲਣਾ ਚਾਹੁੰਦੇ ਹੋ, ਜਾਂ ਤੁਸੀਂ ਆਪਣੇ ਪਿਤਾ ਜੀ ਦਾ ਜ਼ਿਕਰ ਕੀਤਾ ਕਿ ਉਹ ਸੰਗੀਤ ਨਾਲ ਜੁੜੇ ਹੋਏ
1: ਜੀ,
0: ਅਤੇ ਅਸੀਂ ਜਾਣਨਾ ਚਾਹਾਂਗੇ ਤੁਹਾਡੇ ਬਚਪਨ ਬਾਰੇ, ਤੁਹਾਡੇ ਪਰਿਵਾਰ ਬਾਰੇ, ਕਿਸ ਤਰ੍ਹਾਂ ਦੇ ਪਰਿਵਾਰ 'ਚੋਂ ਤੁਸੀਂ ਆਏ ਹੋ, ਤੁਹਾਨੂੰ ਹੋਰ ਜ਼ਿੰਦਗੀ ਦੇ ਵਿੱਚ ਕੋਈ ਸਟਰਗਲ ਕਰਨਾ ਪਿਆ, ਜਾਂ ਕਿਸ ਤਰ੍ਹਾਂ ਤੁਹਾਡੇ ਪਰਿਵਾਰ ਨਾਲ ਜੁੜੀਆਂ ਕੋਈ ਯਾਦਾਂ ਜੋ ਤੁਸੀਂ ਸਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹੋ?
1: ਜੇ ਸਟਰਗਲ ਦੀ ਗੱਲ ਕਰੀਏ ਤਾਂ ਸਟਰਗਲ ਹੀ ਕੀਤਾ ਆ ਸਾਰੀ ਜ਼ਿੰਦਗੀ, ਬਹੁਤ ਜ਼ਿਆਦਾ ਹੀ ਸਟਰਗਲ ਕੀਤਾ ਆ, ਕਿਉਂਕਿ ਇੱਕ ਤਾਂ ਮੈਂ ਤੁਹਾਨੂੰ ਦੱਸਿਆ ਜਿਵੇਂ ਕਿ ਮੈਂ ਤਰਨ ਤਾਰਨ ਜ਼ਿਲ੍ਹੇ ਦਾ, ਉਹ ਬਿਲਕੁਲ ਬਾਰਡਰ 'ਤੇ ਸਾਡਾ ਪਿੰਡ ਆ, ਹੈ ਨਾ, ਅਤੇ ਜਿਹੜੇ ਬਾਰਡਰ 'ਤੇ ਰਹਿਣ ਵਾਲੇ ਲੋਕ ਆ ਉਹਨਾਂ ਦੀਆਂ ਸਮੱਸਿਆਵਾਂ ਉਹ ਲੋਕ ਹੀ ਜਾਣ ਸਕਦੇ, ਜਾਂ ਜਿਹਦੇ ਕੋਲ 2-4-5 ਸਾਲ ਉੱਥੇ ਬਿਤਾਏ ਹੋਣ। ਦੂਸਰੀ ਗੱਲ ਜਿਹੜਾ ਮੇਰਾ ਪਰਿਵਾਰ ਆ, ਕਿ ਕੋਈ ਸ਼ੱਕ ਨਹੀਂ ਮੇਰੇ ਫਾਦਰ ਸਾਹਿਬ ਮਿਊਜ਼ਿਕ ਦੇ ਵਿੱਚ, ਹੈ ਨਾ, ਬਹੁਤ ਵੱਡੇ ਉਸਤਾਦ ਨੇ। ਬੇਸਿਕਲੀ ਉਹ ਪਹਿਲਾਂ ਗਾਉਂਦੇ ਨਹੀਂ ਸੀਗੇ, ਸਾਡੀ ਇੱਕ ਬੈਂਡ ਦੀ ਦੁਕਾਨ ਸੀਗੀ ਛੋਟੀ ਜਿਹੀ, ਜਿਵੇਂ ਵਿਆਹਾਂ ਸ਼ਾਦੀਆਂ 'ਚ, ਅਤੇ ਜਦੋਂ ਪੰਜਾਬ ਦੇ ਵਿੱਚ 84 ਵਾਲਾ ਜਿਹੜਾ ਉਹ ਟਾਈਮ ਪੀਰੀਅਡ ਆਇਆ ਸੀਗਾ, ਉਸ ਦਰਮਿਆਨ ਇਹ ਸਾਰੀਆਂ ਚੀਜ਼ਾਂ ਬੰਦ ਹੋ ਗਈਆਂ ਸੀ, ਔਰ ਪਿਤਾ ਜੀ ਨੂੰ ਹੋਰ ਕੋਈ ਕੰਮ ਤਾਂ ਆਉਂਦਾ ਨਹੀਂ ਸੀ, ਜਿਹੜੇ ਆਰਟਿਸਟ ਇੱਦਾਂ ਦੇ ਹੁੰਦੇ ਆ, ਹੈ ਨਾ, ਜਿਵੇਂ ਮੈਂ ਆ ਹੁਣ, ਜੇ ਅੱਜ ਗਾਣਾ ਨਹੀਂ ਆ ਤਾਂ ਹੋਰ ਵੀ ਕੁਛ ਨਹੀਂ ਆਉਂਦਾ। ਜਿਹੜਾ ਸਾਡਾ ਬਚਪਨ ਦਾ ਪਹਿਲੇ 8-10-12-15 ਸਾਲ ਸੀਗੇ, ਉਹ ਟਾਈਮ ਉਹ ਬੰਦ ਹੀ ਰਿਹਾ ਸਾਰਾ ਕੁਛ ਮਿਊਜ਼ਿਕ ਦਾ, ਅਤੇ ਇਸ ਲਈ ਬਹੁਤ ਜ਼ਿਆਦੀਆਂ ਮੁਸ਼ਕਲਾਂ ਰਹੀਆਂ। ਅਤੇ ਅਸੀਂ ਮੇਰੇ ਪਰਿਵਾਰ 'ਚ 4 ਭੈਣਾਂ ਭਰਾ ਸੀ, 3 ਭਰਾ ਹਾਂ ਅਤੇ 1 ਭੈਣ ਆ, ਅਤੇ ਮੈਂ ਪਰਿਵਾਰ 'ਚ ਸਭ ਤੋਂ ਵੱਡਾ ਹਾਂ, ਅਤੇ ਉਹ ਕਿਤੇ ਨਾ ਕਿਤੇ ਨਾਨਕਿਆਂ ਨੂੰ ਇਹ ਗੱਲ

0: ਸਮੱਸਿਆਵਾਂ ਤਾਂ ਅਜੇ ਸ਼ੁਰੂ ਹੋਈਆਂ ਅਤੇ ਇਸ ਤੋਂ ਅੱਗੇ ਚੱਲਣੀਆਂ, ਪਰ ਉਹ ਚੱਲਦੀਆਂ ਗਈਆਂ, ਹਟਦੀਆਂ ਵੀ ਗਈਆਂ, ਕੁਝ ਸਰ ਹੁੰਦੀਆਂ ਗਈਆਂ, ਕੁਝ ਰਹਿ ਗਈਆਂ।
1: ਸੰਘਰਸ਼ ਜਿਹੜਾ ਹੈ ਜ਼ਿੰਦਗੀ ਦਾ ਇੱਕ ਅਜਿਹਾ ਦੌਰ ਹੈ ਜਿਹਦੇ ਦੌਰਾਨ ਬੰਦਾ ਜਿਹੜਾ ਨਾ ਬਣਦਾ ਹੈ, ਨਿਖਰਦਾ, ਉਹਦੀ ਹਸਤੀ ਜਿਹੜੀ ਹੈ ਨਾ ਉਸ ਦੌਰਾਨ ਬਣਦੀ ਹੈ। ਇਹ ਤਾਂ ਸੰਘਰਸ਼ ਦੀ ਗੱਲ ਸੀ, ਪਰ ਨਾਲ ਮੈਂ ਤੁਹਾਡੇ ਕੋਲੋਂ ਕੁਛ ਦੋ ਚਾਰ ਲਾਈਨਾਂ ਕਿਸੇ ਗੀਤ ਦੀਆਂ ਜਿਹੜਾ ਤੁਹਾਨੂੰ ਲੱਗਦਾ ਕਿ ਤੁਹਾਨੂੰ ਅੱਜ ਸਾਂਝਾ ਕਰ ਲੈਣਾ ਚਾਹੀਦਾ ਜ਼ਰੂਰੀ।
0: ਨਹੀਂ, ਗਾਣੇ ਤਾਂ ਬਹੁਤ ਸਾਰੇ ਆ ਜੀ ਕਿ ਮੇਰੇ ਰਿਲੀਜ਼ ਵੀ ਹੋਏ ਆ, ਅਤੇ ਬਟ ਮੈਂ ਤੁਹਾਨੂੰ ਜਿਹੜਾ ਮੈਂ ਰਾਂਝਾ ਮੇਰਾ ਰੱਬ ਦੀ ਗੱਲ ਕੀਤੀ ਹੈ, ਉਹ ਦਿਲ ਦੇ ਕਰੀਬ ਵੀ ਇਸ ਕਰਕੇ ਵੀ ਕਿ ਉਹਨੇ ਮੈਨੂੰ ਪਹਿਚਾਣ ਦਿੱਤੀ, ਅਤੇ ਮੈਂ ਉਹਦੀਆਂ ਦੋ ਲਾਈਨਾਂ ਤੁਹਾਨੂੰ ਸੁਣਾਉਣਾ।

0: बहुत अच्छे, बहुत खूब। अच्छा, अखीर दे विच तुहाडे विचार कुछ तुसी मतलब कहना चाहो, कोई संदेश देना चाहो, जां कोई गल जिहड़ी साडे नाल सांझी करनी चाहो, कोई अपना अनुभव, कोई एक्सपीरियंस सांझा करना चाहुंदे।
1: ਨੂੰ ਹਮੇਸ਼ਾ ਇਦਾਂ ਲੱਗਦਾ ਮੈਂ ਤਾਂ ਇਸ ਕਾਬਿਲ ਹੀ ਨਹੀਂ ਹੈਗਾ ਕਿ ਮੈਂ ਕੋਈ ਕਿਸੇ ਨੂੰ ਇਸ ਤਰ੍ਹਾਂ ਦੀ ਗੱਲ ਕਹਿ ਸਕਾਂ ਕਿ ਆਹ ਨਹੀਂ ਆਹ ਕਰਨਾ ਚਾਹੀਦਾ, ਆਹ ਨਹੀਂ ਆਹ ਕਰਨਾ ਚਾਹੀਦਾ। ਮੈਂ ਜੋ ਸੋਚਿਆ, ਜੋ ਮੈਂ ਆਪਣੀ ਜ਼ਿੰਦਗੀ 'ਚ ਕੀਤਾ, ਉਹ ਇਹ ਆ ਕਿ ਤੁਸੀਂ ਜਿਹੜਾ ਵੀ ਆਪਣਾ ਗੋਲ ਰੱਖਦੇ ਹੋ ਉਹਨੂੰ ਇਹ ਨਾ ਸੋਚੋ ਵੀ ਤੁਹਾਡੀ ਹੈਸੀਅਤ ਕੀ ਆ ਅਤੇ ਤੁਸੀਂ ਜਾਣਾ ਕਿੱਥੇ ਆ, ਇਹ ਕਿੰਨਾ ਵੱਡਾ ਆ, ਤੁਸੀਂ ਕਿੰਨੇ ਛੋਟੇ ਹੋ। ਬਸ ਉਹਨੂੰ ਸੋਚ ਲਓ, ਉਹਦੇ 'ਤੇ ਲੱਗ ਜਾਓ, ਸਲਾਹਾਂ ਨਾ ਕਰੋ, ਐਕਸ਼ਨ 'ਚ ਆ ਜਾਓ। ਔਰ ਕਦੋਂ ਉਹਦੇ ਨਾਲ ਮਿਲਦੀਆਂ ਜੁਲਦੀਆਂ ਚੀਜ਼ਾਂ, ਜਿਵੇਂ ਮੈਂ ਕਿਹਾ ਕਿ ਜਦੋਂ ਤੁਸੀਂ 100% ਉੱਤੇ ਫੋਕਸਡ ਹੋ ਜਾਂਦੇ ਹੋ, ਹਾਂ ਟਾਈਮ ਲੱਗ ਸਕਦਾ ਆ, ਦਿਨ ਰਾਤ ਤੁਹਾਨੂੰ ਸਖਤ ਮਿਹਨਤ ਵੀ ਕਰਨੀ ਪੈਗੀ, ਪਰ ਤੁਹਾਨੂੰ ਨਹੀਂ ਪਤਾ ਲੱਗਣਾ ਵੀ ਪਰਮਾਤਮਾ ਨੇ ਕਦੋਂ ਆਪਣੇ ਕੁਝ ਚੁਣੀਦਾ ਬੰਦਿਆਂ ਦੀਆਂ ਡਿਊਟੀਆਂ ਲਾਤੀਆਂ, ਜਿਨ੍ਹਾਂ ਨੇ ਆ ਕੇ ਤੁਹਾਡੀ ਬਾਂਹ ਫੜਨੀ ਹੈ ਕਿ ਚੱਲ ਭਾਈ ਤੇਰੇ ਲਈ ਭੇਜਿਆ ਗਿਆ ਵਾ ਅਤੇ ਤੇਰੇ ਲਈ ਉਹਦੇ ਰਾਹ ਖੋਲੀਏ। ਸੋ ਮੈਂ ਇਹੀ ਕਹਿ ਸਕਦਾ, ਇਹੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਢਾਲਿਆ ਹੈ ਔਰ ਇਹ 100% ਸੱਚ ਹੈ, ਇਹ ਹੋ ਜਾਂਦਾ ਹੈ।
0: ਮਿਹਨਤ ਦਾ ਫਲ ਜ਼ਰੂਰ ਮਿਲਦਾ।
1: ਇੱਕੋ ਇੱਕੇ ਦਾ ਕੋਈ ਸ਼ਾਰਟਕੱਟ ਨਹੀਂ ਹੈ। ਮਤ ਸੋਚੋ ਤੁਸੀਂ ਕਿ ਰਾਤ ਆਹ ਗਾ ਲਵਾਂ, ਉਹ ਗਾ ਲਵਾਂ, ਰਾਤ ਗਾਊਂਗਾ ਇੰਨੇ ਸਵੇਰੇ ਹਿੱਟ ਹੋ ਜਾਣਾ, ਆਹ ਜੁਗਾੜ ਲਾ ਲਵਾਂ। ਸਕਸੈਸ ਦੇ ਵਿੱਚ ਜੁਗਾੜ ਨਹੀਂ ਚੱਲਦੀ ਜੇ ਤੁਸੀਂ ਲੰਬੀ ਅਤੇ ਰਿਸਪੈਕਟਫੁਲ ਸਕਸੈਸ ਭਾਲਦੇ ਹੋ।
0: ਯਾਕੂਬ ਜੀ, ਜਿਵੇਂ ਤੁਸੀਂ ਦੱਸਿਆ ਕਿ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ,
1: ਜੀ
0: ਤੇ ਅੱਜ ਤੁਸੀਂ ਬੜਾ ਵਡਮੁੱਲਾ ਸਮਾਂ ਕੱਢ ਕੇ ਸਾਡੇ ਨਾਲ ਆਪਣੀ ਗਾਇਕੀ ਬਾਰੇ, ਆਪਣੇ ਬਾਰੇ, ਆਪਣੀ ਜ਼ਿੰਦਗੀ ਦੇ ਅਨੁਭਵ ਸਾਂਝੇ ਕੀਤੇ। ਆਪਣੇ ਇਹ ਪਲ ਸਾਂਝੇ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਮੈਂ ਸਰ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੰਨੇ ਖੂਬਸੂਰਤ ਪ੍ਰੋਗਰਾਮ ਦੇ ਵਿੱਚ ਬੁਲਾ ਕੇ ਮੇਰੇ ਨਾਲ ਗੱਲਾਂ ਕਰਨ ਦਾ ਅਤੇ ਆਪਣੇ ਦਿਲ ਦੀਆਂ ਗੱਲਾਂ ਆਪਣੇ ਪਿਆਰੇ ਸਰੋਤਿਆਂ ਦੇ ਨਾਲ, ਲਿਸਨਰਸ ਦੇ ਨਾਲ ਰੱਖਣ ਦਾ ਮੌਕਾ ਦਿੱਤਾ, ਉਹਦੇ ਲਈ ਮੈਂ ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ। ਧੰਨਵਾਦ।
0: ਸ਼ੁਕਰੀਆ ਜੀ, ਥੈਂਕ ਯੂ।
2: ਉੱਘੇ ਗਾਇਕ ਯਾਕੂਬ ਗਿੱਲ ਨਾਲ ਕੀਤੀ ਮੁਲਾਕਾਤ ਤੁਸੀਂ ਸੁਣ ਰਹੇ ਸੀ ਅਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਸਨ ਸ਼੍ਰੀ ਬਲਵਿੰਦਰ ਸਿੰਘ ਬਰਾੜ। ਆਸ ਹੈ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।

0: ਸ਼ਮੂਲੀਅਤ ਵਾਲੇ ਮੰਤਰੀ ਸਮੂਹ ਦੀ ਮੀਟਿੰਗ ਆਉਣ ਵਾਲੇ ਝੋਨੇ ਦੀ ਖਰੀਦ ਸੀਜ਼ਨ 2026-27 ਤੇ ਕਣਕ ਦੇ ਖਰੀਦ ਸੀਜ਼ਨ 2027-28 ਦੇ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਹੋਈ ਸੀ। ਭਾਰਤ ਨੇ ਆਪਣੇ ਬ੍ਰਿਕਸ 2026 ਦੀ ਪ੍ਰਧਾਨਗੀ ਹੇਠ ਕੱਲ੍ਹ ਚੰਡੀਗੜ੍ਹ ਵਿਚ ਰਵਾਇਤੀ ਪੂਰਕ ਤੇ ਏਕੀਕ੍ਰਿਤ ਦਵਾਈ ਤੇ ਬ੍ਰਿਕਸ ਮੀਟਿੰਗ ਦੀ ਮੇਜ਼ਬਾਨੀ ਕੀਤੀ। ਇਹ ਮੀਟਿੰਗ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਤੇ ਆਯੁਸ਼ ਮੰਤਰਾਲੇ ਵੱਲੋਂ ਸਾਂਝੇ ਤੌਰ ਤੇ ਆਯੋਜਿਤ ਬ੍ਰਿਕਸ ਹੈਲਥ ਟਰੈਕ ਸਮਾਗਮਾਂ ਦੇ ਇਕ ਵਿਸ਼ਾਲ 4 ਦਿਨਾਂ ਜਸ਼ਨ ਦਾ ਹਿੱਸਾ ਹੈ। ਇਸ ਮੀਟਿੰਗ ਵਿਚ ਸੀਨੀਅਰ ਸਰਕਾਰੀ ਅਧਿਕਾਰੀਆਂ, ਤਕਨੀਕੀ ਮਾਹਰਾਂ ਤੇ ਬ੍ਰਿਕਸ ਮੈਂਬਰ ਦੇਸ਼ਾਂ ਦੇ ਨੁਮਾਇੰਦਿਆਂ ਨੇ ਬਹੁਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ, ਗਿਆਨ ਤੇ ਵਿਧੀਆਂ ਅਭਿਆਸਾਂ ਦੇ ਆਦਾਨ ਪ੍ਰਦਾਨ ਨੂੰ ਉਤਸ਼ਾਹਿਤ ਕਰਨ ਤੇ ਧਿਆਨ ਕੇਂਦਰਿਤ ਕੀਤਾ। ਅੱਜ ਦੂਜੇ ਦਿਨ ਬ੍ਰਿਕਸ ਸਿਹਤ ਮੰਤਰੀਆਂ ਦੀ ਮੀਟਿੰਗ ਚੰਡੀਗੜ੍ਹ ਵਿਚ ਹੋ ਰਹੀ ਹੈ। ਮੌਸਮ ਵਿਭਾਗ ਨੇ ਅਗਲੇ 2 ਤੋਂ 3 ਦਿਨਾਂ ਦੌਰਾਨ ਪੰਜਾਬ, ਪੂਰਬੀ ਰਾਜਸਥਾਨ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਲੱਦਾਖ 'ਚ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਉਧਰ ਜੰਮੂ ਕਸ਼ਮੀਰ ਦੇ ਕਟੜਾ ਅਤੇ ਤ੍ਰਿਕੁਟਾ ਪਹਾੜੀਆਂ 'ਚ ਖਰਾਬ ਮੌਸਮ ਕਾਰਨ ਅੱਜ ਲਗਾਤਾਰ 4 ਦਿਨ ਵੀ ਸ੍ਰੀ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਮੁਲਤਵੀ ਰਹੀ। ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਖਰਾਬ ਮੌਸਮ ਕਾਰਨ ਤੀਰਥ ਯਾਤਰਾ ਨੂੰ ਅਸਥਾਈ ਤੌਰ ਤੇ ਮੁਲਤਵੀ ਕਰ ਦਿੱਤਾ ਗਿਐ। ਅਧਿਕਾਰੀਆਂ ਨੇ ਸ਼ਰਧਾਲੂਆਂ ਨੂੰ ਮੌਸਮ ਵਿਚ ਸੁਧਾਰ ਹੋਣ ਤੇ ਯਾਤਰਾ ਤੇ ਮੁੜ ਸ਼ੁਰੂ ਹੋਣ ਤੱਕ ਧੀਰਜ ਬਣਾਈ ਰੱਖਣ ਤੇ ਅਧਿਕਾਰਤ ਸਲਾਹ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਜੰਮੂ ਕਸ਼ਮੀਰ ਦੇ ਕਿਸ਼ਤਵਾੜ ਵਿਚ ਪੁਲਿਸ ਨੇ ਦਹਿਸ਼ਤਗਰਦਾਂ ਦੀ ਮਦਦ ਕਰਨ ਦੇ ਇਲਜ਼ਾਮ 'ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤੈ। ਮੁਲਜ਼ਮ ਛਤਰੂ ਖੇਤਰ 'ਚ ਕੰਮ ਕਰ ਰਹੇ ਵਿਦੇਸ਼ੀ ਦਹਿਸ਼ਤਗਰਦਾਂ ਦੀ ਸਹਾਇਤਾ ਕਰ ਰਿਹਾ ਸੀ। ਉਸਦੀ ਪਛਾਣ ਮੁਹੰਮਦ ਰਫੀਕ ਨਾਇਕ ਵਜੋਂ ਹੋਈ ਹੈ, ਜੋ ਸਿੰਘਪੁਰ ਦੇ ਦਾਵਾਥਰ ਦਾ ਰਹਿਣ ਵਾਲਾ ਏ। ਸਕੁਐਸ਼ ਵਿਚ ਭਾਰਤ ਦੇ ਅਨਾਹਤ ਸਿੰਘ ਅਤੇ ਆਰਿਆਵੀਰ ਦੀਵਾਨ ਵਿਸ਼ਵ ਜੂਨੀਅਰ ਵਿਅਕਤੀਗਤ ਚੈਂਪੀਅਨਸ਼ਿਪ ਦੇ ਪ੍ਰੀ ਕੁਆਟਰ ਫਾਈਨਲ ਵਿਚ ਪਹੁੰਚ ਗਏ ਨੇ। ਮਹਿਲਾ ਵਰਗ ਵਿਚ ਚੋਟੀ ਦਾ ਦਰਜਾ ਪ੍ਰਾਪਤ ਅਨਾਹਤ ਨੇ ਰਾਊਂਡ ਆਫ 32 ਹਾਂਗਕਾਂਗ ਦੀ ਪੂਈ ਯਿਨ ਚੋਲੋਯੂ ਨੂੰ ਹਰਾਇਆ। ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੀਟ ਪ੍ਰੀਖਿਆ ਪੇਪਰ ਲੀਕ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕੀਤੀ ਗਈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਅੱਜ ਫਿਲੀਪੀਨਸ ਦੇ ਮਨੀਲਾ 'ਚ ਹੋਈ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ 'ਚ ਸ਼ਿਰਕਤ ਕੀਤੀ। ਭਾਰਤੀ ਜਲ ਸੈਨਾ ਵੱਲੋਂ ਕਰਨਾਟਕ ਦੇ ਕਾਰਵਾਰ 'ਚ ਪਣਡੁੱਬੀ ਵਿਰੋਧੀ ਸਮੁੰਦਰੀ ਜੰਗੀ ਜਹਾਜ਼ INS ਮਾਲਵਨ ਆਪਣੇ ਬੇੜੇ 'ਚ ਸ਼ਾਮਲ। ਪੰਜਾਬ ਨੂੰ ਆਉਂਦੇ ਸੌਣੀ ਖਰੀਦ ਸੀਜ਼ਨ ਦੌਰਾਨ ਕੇਂਦਰੀ ਪੂਲ ਵਾਸਤੇ 180 ਲੱਖ ਮੀਟ੍ਰਿਕ ਟਨ ਝੋਨਾ ਖਰੀਦਣ ਲਈ ਕਿਹਾ ਗਿਆ ਅਤੇ ਸਕੁਐਸ਼ ਵਿਚ ਭਾਰਤ ਦੇ ਅਨਾਹਤ ਸਿੰਘ ਤੇ ਆਰਿਆਵੀਰ ਦੀਵਾਨ ਵਿਸ਼ਵ ਜੂਨੀਅਰ ਵਿਅਕਤੀਗਤ ਚੈਂਪੀਅਨਸ਼ਿਪ ਦੇ ਪ੍ਰੀ ਕੁਆਟਰ ਫਾਈਨਲ 'ਚ ਪਹੁੰਚੇ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।
1: ये आकाशवाणी है, खबरों के साथ मैं नीतिका त्यागी। नीट पेपर इफ्शा होने के मामले पर पार्लियामेंट में तातुल जारी है। सरकार के बहस के लिए तैयार होने के बावजूद दोनों ऐवानों की कार्रवाई अपोजिशन के शोरगुल की वजह से मुलतवी करनी पड़ी। अब दोस्त शिकन INS मालवन को भारतीय बहरिया में शामिल किया गया है, जिससे बहरी सिक्योरिटी मुस्तहकम होगी। कोड मुल्कों के वज़राए खारिजा ने मनीला में अपनी मीटिंग में भारत बहरुल काहिल को आज़ादाना और खुला बनाए रखने के अपने अज़्म को दोहराया है। असम में मरने वालों की तादाद बढ़कर 31 हो गई है। मुख्तलिफ अज़ला में सैलाब की सूरत हाल संगीन बताई जाती है। भारत के मौसमियात के महकमे ने अगले 2 दिन के दौरान गुजरात, पश्चिम महाराष्ट्र और गोवा के कुछ हिस्सों में मूसलाधार बारिश के लिए रेड अलर्ट जारी किया है। और भारत के बैडमिंटन खिलाड़ी चाइना ओपन बैडमिंटन टूर्नामेंट में इंडोनेशिया के अल्वी फरहान को हराकर प्री क्वार्टर फाइनल में पहुंच गए हैं। अब खबरें तफसील से। पार्लियामेंट के दोनों ऐवानों की कार्रवाई नीट पेपर इफ्शा होने समेत मुख्तलिफ मामलात पर अपोजिशन के एहतजाज की वजह से दिन में 2 बजे तक के लिए मुलतवी कर दी गई। जब पहले इल्तवा के बाद दोपहर 12 बजे ऐवान की कार्रवाई शुरू हुई तो अपोजिशन मेंबरों ने पेपर इफ्शा होने के मामले पर एहतजाज करना शुरू कर दिया। स्पीकर ओम बिरला ने अपोजिशन मेंबरों से ऐवान की कार्रवाई खुश उसलूबी से चलाने के लिए तावुन करने को कहा। पार्लिमानी उमूर के वजीर किरण रिजिजू ने कहा कि सरकार नीट पेपर के मामले पर बहस के लिए पूरी तरह तैयार है।
2: सरकार नीट पेपर लीक का चर्चा के लिए पूरी तरह से तैयार है और हमने पहले दिन से कहा है, जब चर्चा होती है तो किसी नियम के तहत होना पड़ता है और इसका व्यवस्था बनाना पड़ता है। मैं अनुरोध करता हूं कि चर्चा कब होना है, कितना लंबा चर्चा होना है और किस नियम के तहत होना है, माननीय स्पीकर महोदय सारे पार्टी के फ्लोर लीडर से बातचीत करके इसका निर्णय किया जाए।
1: कांग्रेस के केसी वेणुगोपाल और समाजवादी